0: ਯਾਰ ਕੋਲੋ ਕੋਲੋ ਕੋ ਜਿੱਦਾਂ ਬਾਪੂ ਗਏ ਬਾਪੇ ਕਰਨੇ ਹੈ ਕਿਤੇ ਅੱਧੇ ਨਾ ਜਵਾਬ ਇਸ ਦਰਫਲ
1: ਪਾਪਾ ਕੋ ਮੰਮਾ
0: ਨਹੀਂ ਦੀ ਆਈ ਤਾਂ ਮੰਮਾ ਵੀ ਬੇਰ ਗੋਸ
1: ਖੈਰ ਆ ਗਾ ਤਨ ਉਸ ਬੋਣਾ ਕੀ ਵੇ ਦੇ
0: ਨੂੰ ਬੋਣੇ ਤੋ ਤੇ ਬਾਪੇ ਹੈ ਨ ਕੋੜ ਕੋੜ ਖਮੇ ਬੇ ਗੇ ਮੰਮਾ ਦੇ ਕੋ ਮਸ ਕਮਾ ਕਾ ਹੈ ਗੇ
1: ਮੰਮਾ ਗੁਲਾਬਾ ਮੰਮਾ ਬੋਣੀ ਖੈਰ ਆ ਨੂਡਲਸ ਕੱਕ ਦੇਣਾ ਮੈਂ
0: ਓ
1: ਖੈਰ ਆ ਮੇਰ ਬੰਡੋ ਆਵੇ ਬਾ
0: ਐਮ ਵੀ ਮਾ ਗਾ ਤੋਂ ਤਾਂ ਕਾਰੀ ਬੋਣਾ ਨੂਡਲਸ ਕੱਕਾਲ ਦੇ ਦੋ
1: ਨੂੰ ਖੈਰ ਆ ਮੀਰ ਮੰਮਾ ਕੱਕਾ ਨੂਡਲਸ ਬਾਪੇ ਦੇ ਗੁਲਾਬਾ
0: ਓਕੇ ਓਕੇ ਮੰਡ ਕਰਾਂਗੇ ਮੈਂ ਗੁਲਾ ਦਾਣੇ
2: ਮਾਂ
0: ਕੁਰਾਬਾ ਕੀ ਕੋਲ ਸੇ ਨੰਬਰ ਮਿਲੋ
1: ਕੁਤਵਾਨੀ ਨਹੀਂ ਪਾਲਾ ਮਾਮਾ ਫੋਨ ਨੇ ਵੀ ਫੋਤੇ ਦਾ ਫਲੋ ਨਾ
0: ਕਮ ਕਰ ਬੜਾ ਹਾ ਜੇ ਬਰ ਬੜਾ ਮੈਂ ਮਹਿੰਗਾ ਮੈਂ ਦੋ ਪੱਪੇ ਆ ਕਹਿ ਰਿਆ ਦੇਖੋ ਨੀ ਨੋਲਸ ਕੱਕਾ
1: ਯੇ ਗਾ ਕੈਰਾ ਵਾਰ ਬੈਣ ਕੱਕਾ
0: ਦਾਰ ਫਲ ਕੱਕਾ ਨੇ
1: ਕੈਰਾ ਵਾਰ ਮੇਰ ਕਮ ਕੱਕਾ ਨ ਬੱਪ ਬਾਚੇ
0: ਓਕੇ ਐਮ ਵੀ ਮਾ ਅਵਾ ਹਿੰਗਾ ਬੱਪਸ ਮਿਹਾਰ ਬਾਂਡੋ ਹੈ ਵੇਜੇ ਕੋਚ ਤਾ ਨੂਲ ਸਾਲਾ ਨਹੀਂ ਦਰਫਲ ਕੋਚ ਆਲਣ ਬੱਪੇ ਨਹੀਂ ਗਿਆ ਸਾਲਾ ਨੇ ਚਸ ਕੋਚ ਆਲਣ
1: ਨੂਡਲ ਸਾਲਾ
0: ਬੱਪੇ ਸਿੰਘ ਨੂਡਲ ਸਾਲਾ ਬਿਸ ਸਾਲਾ ਨੇ ਤਾ
1: ਯੈਸ
0: ਓਕੇ ਦੈਨ ਕੋਚ ਆਲਣ ਮਿਰਸ ਲਾਣੇ ਤਾ
1: ਨੋ
0: ਓਕੇ
3: ਫਾਰੂ ਤੇ ਆਈ ਦੋ
4: ਮਿਆਈ ਬੁਣੇ ਵਾ ਕੀ ਨੇ ਵੀਤਾ
3: ਫਾਰੋ ਆਰੇ ਮਿਆਈ ਰੋਜ਼ਾ ਮਕਾਈ ਦਾ ਦੋ ਕੋ ਲਾਫ
4: ਨੇ
3: ਦੇਂ ਹਾਰੇ ਨੇ ਕੇ ਕਰਨੂ ਤਾਣਾ
4: ਕੀ ਵੇ ਕਾਇ ਰੇ ਗੁਣੀ ਤਾ ਨੂ ਨੀ ਰੋਜ਼ਾ ਮੁਨੀ ਤੇ ਦਾਸ਼ੇ
3: ਨੂ ਰੋਜ਼ਾ ਮਨੂ ਪੁਣੇ
4: ਦੇਂ
3: ਇੱਕ ਮੁਕ ਕਾਇ ਰਾਏ ਮਿਹਰ ਨੇ ਕੇ ਕਮੇ ਵਿਸ ਨੇਂਗ
4: ਕੀ ਵੇ ਤੇ ਦੰਤੀ ਆਈ
3: ਹਰੇ ਨੇ ਕੇ ਗੁਰੂ ਮੁਕ ਬੇਨ ਮੇ ਮਿਹਰ ਹੁਨੇ ਤੇਨੋ ਇੱਕ ਇੱਕ ਆਲੀ ਆਈ ਬਹੁਰੀ ਆਲੀ ਆਈ ਕਿ ਖਾਇਰਾ ਗਾਸਲੋ ਮੰਮਾ ਇੱਕ ਮੇ ਪਤਲੇ ਨੂੰ ਕੁਰੇ ਵੇ ਨੇਨੋ ਆਲੀ ਆ ਮਿਹਰ ਬੇਨ ਮਣੀ ਖਾਇਰਾ
4: ਸੁਨਾ
3: ਖਾਇਰਾ ਆਇ ਕੁ ਦਿਦੀ ਉਲੇ ਇੱਕ ਪਾਂਚੇ ਨੇ ਕੋ ਤੇਨੋ
4: ਇੱਕ ਮਰੂਜ਼ਾਮ ਗੋਤੇ ਨੁਨੀ ਮਨਿਸ ਸੁਨਾ ਕੀ ਵੇ ਤੇ ਤਿਹਿੰ ਤਿਨੀ ਮੈਂ ਗਿੰਤੀ ਆਈ
3: ਰੁਜ਼ਾਮ ਕੈਰਾ ਦੇਰਾ ਮਨ ਕਮੇ ਨੂੰ ਕੁਰਾਨੀ ਏ ਇਹਨ ਕਿਤਮ ਮੇ ਤੇਰਾ ਵੇਸ ਆਰਨ ਦੇ ਕੇ ਕਿਤਮ ਮੇ ਲੋਪ ਵੇਸ ਖੈਰਾ ਇਹਨ ਕੇ ਮੰਮਾ ਪੇਨੁ ਮਾਨਮ ਰੁਜ਼ਾਮ ਇਹ ਕੰਗ ਇਹ ਕੋਤਾ ਕੁਰਾਨੀ ਫਾਰੂ ਹਾਂ ਦੇ ਤੇਰਾ ਹੀ ਖੈਰਾ ਰੁਜ਼ਾਮ ਮਧੁਰੁ ਕਾ ਆਨ ਕਰ ਨੂੜੇ ਵੇ ਨੇ
4: ਇੰਗੇ ਇਹ ਕੰ ਤੇ ਰੁਜ਼ਾਮ ਨੁਗੁਲਾ ਤਾ
3: ਨੀਗੇ ਫੋਨੁ ਨਿਭਾਲਾ ਫੋਨਾਂ
4: ਆਹਨੇਂਗੇ ਵਨੀ ਤੀਏ ਦੇ ਰਾਂਗੋਲ ਗੋ ਤੈਨੂੰਗੇ ਠੀਦੇ ਮੀ ਹੁੰਗੁਲੀ ਕੈਵਨਿਆ ਹਮੇ ਗੁੱਸੇ ਗੁਲਮੇਕ ਤੈਨ ਤੀ ਹਾ ਫਸੇ ਹੈਂ ਹਮ ਦਾਣੇ ਗੁੱਤਕ ਦਾਂ ਰੁਜ਼ਾਮ ਦੁਲਿਨ ਨੁ ਕੁਰਾਨੇ ਐਨੁ ਏਨੀ ਕੇ ਹਾਨੁ ਇਸਨਾ ਕੰਕ ਨਿੰਮਾਨ ਮਿਹਨੁ ਇਹ ਬ੍ਰੇਨ ਗੇ ਹਿੱਬਰੁ ਗਦਵਾਨ ਵਿਸਨਾ ਬਾਲਾ
3: ਕਿਤਮ ਮੇ ਹਿੱਬਰੁ ਗਦਵੀਸ ਕਾਇਰਾ ਕੇ ਲੋਬੀ ਕੇ ਕੁਰਮਤੀਗਾ ਇਹਨੇ ਕੇ ਹਿੱਬਰੇ ਨੁ ਹੁੰਨਾਨੇ ਕਾਇਰਾ ਕੇ ਕਰੁਣਾ ਕੇ ਕੁਰਮਤੀਗਾ ਇਹ ਉਬਰ ਬੁੜੁ ਨਿਕਮੇ ਚਨੁਆਨੇ ਫਰੂ ਅਰੇ ਹਾ ਤੇ ਹੋ ਫਨੇ ਤੇ ਕੁਨੀ ਮੇ
4: ਗੀ
3: ਹਾ ਤੇ ਉਮੀ ਦੇ ਬਿਸਕੁਰੀ ਮੇ
4: ਆਲੇ
3: ਅਰੇ ਨੀ ਕੁਰੀ ਰੁਸਾ ਮਾ ਕਾਇਰਾ ਆ ਆਨ ਮੁੜੀ ਉਮਰ ਲਿਪੇਣ ਕਮਾ ਕੰਬਲਾ ਤਕਦੀਰ ਕੇ ਰੇਵੋ ਬਾਲਾ ਬਾਲਾ ਉੱਟਾ ਅਸੇਰੀ ਅਮਾ ਤੁਰੰਗ ਹਰਮਿਓ ਕਿੰਦਾ
4: ਸੁਨਾ ਤਿੰਗੀ ਹੰਗਾਮ ਚਹਿ ਬਾਲਾ ਅਤਿ ਤਿਵਰ ਦੇਰਵਾ ਕਨੂ ਏਨੁ ਹਿੰਗਾ ਬਰੂਜ਼ਾ ਮਾ ਵਾਹਕ ਦੱਕ ਇਹਨ ਸੁਨਾ ਕ ਤੀਨੇ ਨੂ ਹਤਾਨੇ
3: ਨੂ ਨੂ
4: ਤੱਕ ਬਲ ਵਾਹਕ ਫੁਰ ਦਮ
3: ਇਸ ਵਾਹਕ ਤੱਕ ਕੜੀ ਹਿ ਬਰਨੇ
4: ਆਹ
3: ਹਰੂ ਬਾਰੂ ਪਲ ਵਿੱਚ
4: ਨੇ
3: ਮੀਆ ਨਗੂਰੀ ਕੋਈ ਖੈਰਾਏ ਕਿ ਵਰ ਲੋਬੀ ਕੁਝ ಮಮ್ಮೈ ಕೆ ಲೋಬಿ ಏನ ಪೇನು ಮಾವರು ಎ ಮೆರಂಗಳಿಗೆ ಗೆನಿ ಅಹಣ್ಣ ಎ ಮೀದು ಏನಗೆ ಮಮ್ಮ ಎ ಲೋಬಿ ಏನ ಲಿಪೆ ಚೇನೆ ಕೈರಾಯ ಏನ ಮಮ್ಮ ವಾಕಿಕೋ ಆರಿಂಗೆ ಆಮಿಲ್ಲೆ ತು ಮಿಸ್ಕುರಾಣೆ ಹಿಬ್ಬರೆನ್ನೆ ಆರಿ ಮಿಸ್ ಕೈರಾದಕ್ಕೆ ಬರ ಲೋಪಿವೆ ಕೈರಾದ್ರೆ ಫೋನ್ ತಪ್ಪ